ਫਰੀਦਾਬਾਦ ਤੇ ਸਟਾਈਲ ਤੋਂ ਹਾਂ ਪਿੰਡ ਦਾ ਕੀਪ ਲਿਸਨਿੰਗ ਤੁਹਾਡਾ ਤੇ ਸਾਡਾ ਖਿੜਿਆ ਰੰਗ ਪੰਜਾਬ।